ਤਾਂ ਸ਼ਰੋਤਿਆਂ ਇਸੀ ਲੋਕ ਗੀਤਾਂ ਸੌਗੀ ਅੱਜ ਦਾ ਇਹ ਦੇਵ ਥਰਾ ਦੇ ਲੋਕ ਗੀਤ ਕਾਰਜਕ੍ਰਮ ਇੱਥੇ ਖਤਮ ਕਰਨੇ ਦੀ ਦਿਆ ਅਸਮਿਤਾ ਜੋ ਇਜਾਜ਼ਤ ਰਾਮ ਰਾਮ।

0: ਕਾਰਜਕ੍ਰਮ ਰੌਣਕਾਂ ਗ੍ਰਹਿੰਦੀ ਸੁਣਨ ਵਾਲੇ ਆਉਂਦੇ ਨਿਯਮਿਤ ਸ਼ਰੋਤਾਓ ਜੋ ਆਉਂਦਾ ਪਿਆਰ ਭਰਾ
1: ਨਮਸਕਾਰ
0: ਰਾਮ ਰਾਮ ਜਮਨਾ ਭੈਣ ਜੀ ਰਾਮ ਰਾਮ ਤੁਹਾਂ ਜੋ
1: ਰਾਮ ਰਾਮ ਜਗਤੂ ਭਾਈ ਕਹਿੰਦੇ ਸਾਰੇ ਸ਼ਰੋਤਾਓ ਜੋ ਵੀ ਰਾਮ ਰਾਮ ਨਾ
0: ਜੀ
1: ਕਹਿੰਦੇ ਉਮੀਦ ਕਰਦੇ ਹਾਂ ਸਾਰੇ ਸ਼ਰੋਤਾ ਜੀ ਠੀਕ ਠਾਕ ਹੋਣੇ ਤੰਦਰੁਸਤ ਹੋਣੇ
0: ਬਿਲਕੁਲ ਜੀ ਤੰਦਰੁਸਤ ਹੋਣੇ ਔਰ ਰੌਣਕਾਂ ਗ੍ਰਹਿ ਦੀ ਇਹ ਕਾਰਜਕ੍ਰਮ ਇੱਕ ਜਿਹੜਾ ਕਾਰਜਕ੍ਰਮ ਹੈ ਇਸ 'ਚ ਬਈ ਰੌਣਕਾਂ ਵੀ ਲੱਗਦੀਆਂ ਗਾਣੇ ਵਜਾਣੇ ਨੇ ਔਰ ਗੱਲਾਂ ਬਾਤਾਂ ਦੀ ਰੌਣਕਾਂ ਤਾਂ ਬਈ ਰਹਿੰਦੀਆਂ
1: ਬਿਲਕੁਲ ਰਹਿਣੀਆਂ ਪਈ ਦੇਖਾ ਨਾ ਆਪਣੇ ਗਊਆਂ ਤੇ ਸੰਬੰਧਿਤ ਗੱਲਾਂ ਬਾਤਾਂ ਜੀ ਅਸੀਂ ਆਹੀ ਕਰਦੇ
0: ਬਿਲਕੁਲ
1: ਜਿਸ 'ਤੇ ਜੀ ਆਹਾਂ ਦੇ ਗਰਾਂ ਦਾ ਵੀ ਫਾਇਦਾ ਹੋਵੇ ਆਹਾਂ ਦੇ ਸਮਾਜ ਦਾ ਵੀ ਫਾਇਦਾ ਹੋਵੇ
0: ਔਰ ਸਾਰੀਆਂ ਗੱਲਾਂ ਤਾਂ ਹੀ ਰਲੀ ਮਿਲੀ ਨੇ ਅਗਰ ਕਰੀਏ ਤਾਂ ਹੀ ਸਫਲ ਹੁੰਦੀਆਂ ਮਹਾਰਾਜ ਹੈ ਨਾ
1: ਬਿਲਕੁਲ ਜੀ
0: ਹੁਣ ਰਲੀ ਮਿਲੀ ਨੇ ਅਗਰ ਗੱਲ ਕਰਾ ਦੇ ਤਾਂ ਦੇਖਾ ਅੱਜ ਕੱਲ੍ਹ ਤਾਂ ਜਿਹੜਾ ਵੀ ਉਣਾਣੇ ਵਾਲਾ ਹਜੇ ਮੌਸਮ ਹੈ ਸਹਿ ਹੈ ਬਰਸਾਤੀ ਵਾਲਾ
1: ਹੈ
0: ਨਾ ਤਾਂ ਬਰਸਾਤੀ ਵਾਲੇ ਮੌਸਮ 'ਚ ਆਹ ਜੋ ਬਹੁਤ ਸਾਰੇ ਜਿਹੜੇ ਕੰਮ ਹੈ ਸਹਿਜੇ ਪਹਿਲੇ ਹੀ ਕਰਨਾ ਪਾਉਣੇ ਹੈ ਨਾ ਹੁਣ ਜਿਹੜਾ ਨਹੀਂ ਵੀ ਬਰਸਾਤ ਆਏਗੀ ਕਹਿੰਦੇ ਇਸ ਤੋਂ ਬਾਅਦ ਫਿਰ ਆਹ ਲੱਗ ਰਿਹਾ ਤੀਸਰਾ ਸਮਾਧਾਨ ਢੂੰਢਣੇ ਹੈ ਨਾ
1: ਬਿਲਕੁਲ ਜੀ ਤਾਂ ਕੁਛ ਕੰਮ ਜਿਹੜੇ ਨਾ ਪਈ ਇਸ ਦੀ ਆਹ ਜੋ ਜੀਆਂ ਪਹਿਲੇ ਹੀ ਸ਼ੁਰੂਆਤ ਕਰੀ ਦੇਣਾ ਚਾਹੀਦੀ ਨਾ ਤਾਂ ਕਿ ਹਾਂ ਬਰਸਾਤਾਂ 'ਚ ਸਹਿ ਕੰਮ ਜੇ ਅਸੀਂ ਕਰੀ ਸਕਣ
0: ਜੀ
1: ਕਹਿੰਦੇ ਜੀ ਹੁਣ ਬਰਸਾਤਾਂ 'ਚ ਇਹ ਹੁੰਦਾ ਪਈ ਵਰਖਾਂ ਜੇ ਅਸੀਂ ਖਰੀਆਂ ਹੋਈਆਂ ਨਹੀਂ ਜਿਹੜਾ ਬੋਲਦੇ ਸਿਆਣੇ ਬਜ਼ੁਰਗ ਵੀ ਨਾ ਪੀ ਜ਼ਮੀਨ ਰੱਜੀ
0: ਆਉਂਦੀ
1: ਇਸ ਟਾਈਮ ਤਾਂ ਪਿਆਸੀ ਹੁੰਦੀ ਨਾ ਪਈ ਉਹ ਪੀ ਜੀ ਦੇਖਾ ਵੀ ਮਾੜੀ ਜੀ ਵਰਖਾ ਭਰਾ ਦੀ ਨਾ ਤਾਂ ਇਹ ਲੱਗਦਾ ਵੀ ਤੁੜਕਾ ਲੱਗਦਾ ਨਾ ਸਬਜ਼ੀ ਹੈ ਜੋ
0: ਤੀਆਂ
1: ਲੱਗ ਜਾ ਰਿਹਾ ਹੈ ਨਾ ਤਾਂ ਤੇੜਾ ਹੈ ਪੀ ਬਰਸਾਤਾਂ 'ਚ ਪੂਰਾ ਹੈ ਤਰ ਬਤਰ ਹੋ ਜਾਣੀ ਨਾ ਜ਼ਮੀਨ ਤਾਂ ਹੈ ਰੱਜੀ ਜਾਣੀ ਕਹਿੰਦੇ ਇਸ ਟਾਈਮ ਜੇ ਅਸੀਂ ਜੀ ਆਹ ਤਿਆਰੀ ਕਰੀ ਸਕਦੇ ਪੀ ਅੱਗੇ ਬਰਸਾਤਾਂ 'ਚ ਪੇੜ ਪੌਦੇ ਲਗਾਉਂਗੇ ਨਾ ਫਸਲ ਲੱਗੀ ਜਾਣੇ
0: ਮੈਂ ਦੇਖਾ ਤੁਹਾਨੂੰ ਬੜੀ ਅੱਛੀ ਗੱਲ ਲਾਈ ਕਿਉਂਕਿ ਬਰਸਾਤੀ ਵਾਲਾ ਹਜੇ ਮੌਸਮ ਹੁੰਦਾ ਸਹਿ ਆਹਦੇ ਬਨਸਪਤੀ ਜੋ ਔਰ ਆਹਦੇ ਪਰਿਆਵਰਨ ਜੋ ਜੇ ਅਸ ਸਮਰਿੱਧ ਕਰਨ ਦਾ ਟਾਈਮ ਹੁੰਦਾ ਕਿਉਂਕਿ ਇਸ 'ਚ ਆਹ ਬਹੁਤ ਸਾਰੀ ਪਲਾਂਟੇਸ਼ਨ ਚਾਹੇ ਫਲਦਾਰ ਪੌਦੇ ਹੈ ਚਾਹੇ ਆਹਦੇ ਜੰਗਲੀ ਪੌਦੇ ਹੈ ਕੋਈ ਵੀ ਪ੍ਰਕਾਰ ਦਾ ਸਹਿਜੇ ਆਹ ਪੌਦਾ ਰੋਪਣ ਇਸ 'ਚ ਕਰੀ ਸਕਦੇ ਪਰ ਸਭਸੇ ਬੜੀ ਗੱਲ ਤਾਂ ਕਿਹਾ ਜਮਨਾ ਬੈਨ ਜੀ ਵੀ ਪੌਦੇ ਇਕਦਮ ਹੀ ਬਈ ਜੀ ਹਾਂ ਵਰਖਾ ਆਈ ਪੌਦਾ ਲੈਂਦੇ ਕਿ ਲਗਾਈ ਤੇ ਤੇੜਾ ਨਹੀਂ ਕਰਨਾ
1: ਇਸ ਵਾਸਤੇ ਜੇ ਹੈ ਨਾ ਤਿਆਰੀ ਕਰਨਾ ਚਾਹੀਦੀ ਪਹਿਲੇ
0: ਦੱਸਿਆ ਤਿਆਰੀ ਅੱਜ ਕੱਲ੍ਹ ਤਾਂ ਆਉਣੀ ਫਿਰੀ ਹੈ ਨਾ
1: ਹਾਂ ਕਹਿੰਦੇ ਕੁਛ ਪੌਦੇ ਇਹੜੇ ਹੁੰਦੇ ਨਾ ਜਗਤੂ ਭਾਈ ਵੀ ਸਹਿ ਹਾਂਜੋ ਲਗਾਉਣੇ ਤਾਂ ਸਹਿ ਖੂਬ ਖੱਡੇ ਖੋਦੀ ਨਾਲ ਲਗਾਉਣਾ ਚਾਹੀਦੇ ਸਹਿ ਪਰਿਆਵਰਨ ਵਾਸਤੇ ਵੀ ਬੜੇ ਅੱਛੇ ਹੁੰਦੇ ਜੀ ਪਹਿਲਾਂ ਲਗਾਉਂਦੇ ਹੈ ਨਾ ਸਿਆਣੇ ਬਜ਼ੁਰਗ ਤਾਂ ਜੀਆਂ ਬਰਗਦ ਦਾ ਪੇੜ ਹੋਈ ਆ ਪਿਪਲਾ ਦਾ ਪੇੜ ਲਗਾਉਂਦੇ ਥੇ ਤਾਂ ਕਿ ਸਭ ਬਰਸਾਤਾਂ 'ਚ ਲਗਾਉਣਾ ਤਾਂ ਭਈ ਇਹ ਲੱਗੀ ਆਏ
0: ਬਿਲਕੁਲ
1: ਤਾਂ ਕਿਸ ਵਾਸਤੇ ਹਾਂ ਜੀ ਹੁਣ ਖੱਡੇ ਜੇ ਸਹਿ ਅੱਜ ਕੱਲ੍ਹ ਖੋਦੀ ਲੈਣੇ
0: ਬਿਲਕੁਲ ਔਰ ਸਭ ਤੋਂ ਵੱਡੀ ਗੱਲ ਕਿਹਾ ਕਿ ਆਹਦੇ ਜਿੰਨੇ ਵੀ ਬਾਗਵਾਨ ਭਾਈ ਬਹਿਣ ਹੈ ਨਾ ਖਾਸ ਕਰ ਅਗਰ ਗੱਲ ਕਰੀਏ ਤਾਂ ਸਹਿ ਆਪਣੇ ਬਾਗਵਾਨੀ ਵਾਸਤੇ ਜੇ ਅਸੀਂ ਪੌਦਾ ਅਗਰ ਤਿੰਨਾਂ ਤਿਆਰ ਕਰਨਾ ਪੌਦਾ ਰੋਪਣ ਤਿਆਰ ਕਰਨਾ ਜਾਂ ਜਗ੍ਹਾ ਬਣਾਈ ਲਈ ਰਹੀ ਤਾਂ ਤਿੰਨਾਂ ਜੋ ਅੱਜ ਤੇ ਹੀ ਕੰਮ ਕਰਨਾ ਪਾਉਣਾ ਹੈ ਨਾ ਕਿਉਂਕਿ ਅਲੱਗ ਅਲੱਗ ਪੌਦਿਆਂ ਦਾ ਅਲੱਗ ਅਲੱਗ ਆਕਾਰ ਹੁੰਦਾ ਕਈ ਪੌਦੇ ਬਹੁਤ ਬੜੇ ਆਕਾਰ ਦੇ ਹੁੰਦੇ ਕਈ ਛੋਟੇ ਆਕਾਰ ਦੇ ਹੁੰਦੇ ਤਾਂ ਉਤਨਾ ਹੀ ਫਾਸਲਾ ਖੱਡੇ ਦਾ ਤੀਆਂ ਜੇ 6x6 ਦਾ 3x3 ਦਾ ਖੱਡਾ ਕਿਤਨੀ ਤੀਸ 'ਚ ਦੂਰੀ ਰੱਖਣੀ ਸਾਰੀਆਂ ਚੀਜ਼ਾਂ ਤੀਸ 'ਚ ਕਰਨਾ ਪਾਉਂਦੀ
1: ਬਿਲਕੁਲ ਜੀ ਹੁਣ ਖੈਰ ਹੀ ਲਗਾਉਣੇ ਹਨ ਤਾਂ ਤਿੰਨਾਂ ਦਾ ਖੱਡਾ ਜੇ ਅਸੀਂ ਅਲੱਗ ਤਰੀਕੇ ਨਾਲ ਲੱਗਣਾ ਅੰਬ ਲਗਾਉਣੇ ਹੋਣਗੇ ਤਾਂ ਹੈ ਅਲੱਗ ਤਰੀਕੇ ਨਾਲ ਖੋਦਣਾ ਤਾਂ ਵੀ ਤਿਆਰੀ ਜੇ ਅਸੀਂ ਹਾਂਜੀ ਪਹਿਲੇ ਕਰ ਲੈਣਾ ਚਾਹੀਦੀ
0: ਕਹਿੰਦੇ
1: ਇਸ ਟਾਈਮ ਜੇ ਅਸੀਂ ਸਹੀ ਟਾਈਮ ਹੈ ਖੱਡੇ ਖੋਦਣੇ ਦਾ ਕਿਉਂਕਿ ਆਹ ਜਿਹੀਆਂ ਮਿੱਟੀ ਖੋਦਦੇ ਨਾ ਤਾਂ ਤੀਸ 'ਚ ਜਿਹੀਆਂ ਮੰਨਿਆ ਕੋਈ ਬਿਮਾਰੀ ਵੀ ਲੱਗੀ ਨਾ ਆਹਦੀ ਜ਼ਮੀਨਾਂ 'ਚ ਤਾਂ ਅਸੀਂ ਇਸ ਟਾਈਮ ਜਿਹੜੇ ਵੀ ਕੀਟ ਪਤੰਗੇ ਹੁੰਦੇ ਜਾਂ ਕੋਈ ਬਿਮਾਰੀ ਹੈ ਸਹਿ ਖਤਮ ਹੋ
0: ਜਾਂਦੀ ਧੂਪ ਸਿੱਧੀ ਪਾਉਣੀ ਤਾਂ ਤੀਸ 'ਚ ਹੈ ਸਾਰੀ ਚੀਜ਼ਾਂ ਖਤਮ ਹੋ ਜਾਣੇ ਨਾ ਔਰ ਕੰਨੇ ਕੰਨੇ ਆਹਦੇ ਜਾਣਕਾਰ ਇਹ ਬੋਲਦੇ ਵੀ ਤੀਆਂ ਤੂੰ ਕੋਈ ਖੱਡਾ ਕਰੀ ਲਿਆ ਮੰਨ ਲਓ ਪੌਦੇ ਰੋਪਣ ਵਾਸਤੇ ਹੈ ਨਾ ਤਾਂ ਤੀਸ 'ਚ ਜੇ ਅਸੀਂ ਤਾਲੀ ਜੇ ਖੱਡਾ ਹੋਈ ਹੈ ਤਾਂ 3-4 ਦਿਨਾਂ ਬਾਅਦ ਤੀਸ 'ਚ ਥੋੜ੍ਹੀ ਜਿਹੀ ਖਾਦ ਪਾਈ ਤੀ
1: ਜੀ
0: ਹੈ ਨਾ ਤੀਸ 'ਤੇ ਬਾਅਦ ਜੇ ਅਸੀਂ ਤੀਆਂ ਵਰਖਾ ਹੋਊਗੀ ਤਾਂ ਇਹ ਪਾਣੀ ਨੇ ਭਰੋ ਜਾਣਾ ਤਾਂ ਅਸੀਂ ਖਾਦ ਨੀਚੇ ਰਚੀ ਜਾਣੀ ਫਿਰ ਥੋੜ੍ਹੀ ਜਿਹੀ ਹੋਰ ਤੂੰ ਤੀਸ 'ਚ ਖਾਦ ਪਾਉਂਦੇ ਰਿਹਾ ਔਰ ਧੀਰੇ ਧੀਰੇ ਜੇ ਅਸੀਂ ਤੀਸ 'ਚ ਤਾਲੀ ਜੇ ਬਰਸਾਤ ਠੀਕ ਆਉਂਦੀ ਜੇ ਅਸੀਂ ਆਈ ਜਾਣੀ ਤਾਂ ਆਹ ਵੱਲ ਜੇ ਅਸੀਂ ਖੱਡਾ ਬਿਲਕੁਲ ਤਿਆਰ ਹੋਣਾ ਔਰ ਆਹ ਤੀਸ 'ਚ ਪੌਦਾ ਵਿੱਚੋਂ ਵਿੱਚ ਲਗਾਈ ਕਰਨੇ ਪੂਰੇ ਚਾਰੋਂ ਤਰਫ ਤੇ ਢਕੀ ਕਰਨੇ ਤੀਸੋ ਫਿਰੀ ਜੇ ਅਸੀਂ ਆਹ ਤੀਸ ਦਾ ਕੰਮ ਸ਼ੁਰੂ ਕਰੀ ਸਕਦੇ
1: ਬਿਲਕੁਲ ਕਹਿੰਦੇ ਜਿਸ ਵਿੱਚ ਆਹ ਪੌਦਾ ਲਗਾਉਂਗੇ ਤਾਂ ਸਹਿ ਪੌਦਾ ਜੇ ਅਸੀਂ ਖਰਾ ਲੱਗਣਾ
0: ਖਰਾ ਲੱਗਣਾ ਬਿਲਕੁਲ
1: ਕਹਿੰਦੇ ਜੀ ਤੂੰ ਬੋਲਾ ਦੇ ਪਈ ਬਰਸਾਤੀ 'ਚ ਤਾਂ ਇਹ ਵੀ ਚਲੋ ਹਾਂ ਲਗਾਈ ਦਿੰਦੇ ਨਾ ਪੌਦੇ ਪਈ ਜੇ ਆਈ ਬਰਸਾਤ ਕਹਿੰਦੇ ਲਗਾਈ ਪਰ ਸਹਿ ਪਤਾ ਕਿਉਂ ਹੁੰਦਾ ਵੀ ਇਹਨਾਂ ਦੀਆਂ ਜੜ੍ਹਾਂ ਜੇ ਨਾ ਸਹਿ ਉਪਰੀਆਂ ਉਪਰੀਆਂ ਹੁੰਦੀਆਂ ਫਿਰ ਬਾਅਦ 'ਚ ਸਹਿ ਪਟੋਈ ਜਾਂਦੇ ਪੌਦੇ
0: ਬਿਲਕੁਲ ਠੀਕ ਲਾ ਦੇ ਔਰ ਠੀਕ ਢੰਗ ਨੇ ਆਹ ਤਾਂ ਬੋਲਦੇ ਵੀ ਜੀ ਆਹ ਤਾਂ ਬਰਸਾਤੀ 'ਚ ਪੌਦਾ ਲਗਾਇਆ ਪਰ ਕਿਆ ਕੀਤਾ ਆਹ ਤੀਸੋ ਸਹੀ ਤਰੀਕੇ ਨੇ ਨਹੀਂ ਲਗਾਇਆ ਹੈ ਨਾ ਤਾਂ ਇਸ ਤਰੀਕੇ ਨੇ ਅਗਰ ਆਹ ਆਪਣੀ ਅੱਗੇ ਕੋਈ ਜਿਹੜੀ ਵਿਵਸਥਾ ਕਰਨੀ ਕੋਈ ਜਿਹੜਾ ਆਹਦਾ ਪ੍ਰੋਗਰਾਮ ਹੈ ਤਾਂ ਆਹ ਜੋ ਅੱਜ ਤੇ ਹੀ ਤੀਸ ਦੀ ਦੇਖਭਾਲ ਔਰ ਤੀਸ ਦਾ ਕੰਮ ਸ਼ੁਰੂ ਕਰਨਾ ਪਾਉਣਾ
1: ਬਿਲਕੁਲ ਜੀ ਕਹਿੰਦੇ ਮੈਂ ਤਾਂ ਮੰਨਦੀ ਪਈ ਆਹ ਜੋ ਨਾ 5 ਜਾਂ 10 ਬੂਟੇ ਜੇ ਨਾ ਜ਼ਰੂਰ ਲਗਾਉਣਾ ਚਾਹੀਦੇ
0: ਬਿਲਕੁਲ
1: ਤਾਂ ਦੇਖਾ 5 ਖੱਡੇ ਤਾਂ ਲਿਵੇਂ ਖੋਦ ਹੀ ਲਿਓ
0: ਅਰੇ ਵਾਹ
1: ताकि इस विच ना जियां हुण फल आले बूटे भी लगाने, अंबा दे भी लगाने, विच जियां सेब भी मैं सोचे इस बार लगाना
0: है। बहुत बढ़िया जी, ए तुहां बड़ी अच्छी गल कीती कि आहां जो एक धै लेने चलना चाहिंदा है ना
1: जी जी,
0: कि हर परिवार प्रति जी ऐसे कम से कम हां एक ते दो पौधे जरूर लगान, और जितने भी आहां दे श्रोता है और से आहां दे बागवान भाई बहन से अगर एड़ा प्लान करा दे कि आहां कोई बगीचा लगाना, तो तीना जो इब ते ही तैयारी जी ऐसे अपनी कर लेना चाहिंदी है ना।
1: तभी इस ते एक ताहां दा पर्यावरण जे ऐसा सुरक्षित रहना, कने दूजा दिखा पे अगर बूटे लग गए तो तीना दा फायदा जे ऐसा हंजो ही पहुंचना, क्योंकि फलदार पौधे लगाने ना तो तीना फल तो जरूर देना। कने तू हां इये भी जंगली पौधे लगा दे या कुछ भी पौधा लगा दे ना, तो ऐसा अपना कुछ ना कुछ जे फल देने जांदा, एड़ा नहीं है पे फल नहीं लगने तानी तीनी देना। दिखा पई आ जो से ऑक्सीजन दे आंदे पर्यावरण जो सुरक्षित रख दे, तो मतलब
0: जी।
1: कुछ ना कुछ पौधा जे ऐसे देने जांदा।
0: बिल्कुल ठीक ला दे जी, क्योंकि यहां परोक्ष या अपरोक्ष रूप ते जे ऐसे तीस दा लाभ हमेशा ही जे ऐसे लेंदे है ना। तो एड़ा अपना जमने पेंजी भी होना है, इस कार्यक्रम च आगे बढ़ने ते पहले एक लोक गीत जरूर सुनना है ना जी,
1: जी।
0: ताई रखनी ना रौनका, नहीं तो आंदे श्रोता बोलना जी हां बैठी के हुन गल्लां बातें करा दे, रौनका दा कोई काम ही नहीं है।
1: दिखा जी गल्लां बातें सोगी सोगी ना रौनका भी जरूर लगाना चाहिए कार्यक्रम च, तो सुनना हां लोक गीत।

0: ਬਈ ਵਾਹ ਜੀ ਵਾਹ ਜਮੁਨਾ ਬੇਨ ਜੀ, ਅਨੀਤਾ ਕੁਮਾਰੀ ਦਾ ਗਾਏ ਲੋਕ ਗੀਤ ਜਿਸ ਹਾਂ ਆਪਣੇ ਸ਼ਰੋਤਾਓਂ ਕੰਨੇ ਸਾਂਝਾ ਕੀਤਾ। ਔਰ ਲੋਕ ਗੀਤ ਦੇ ਕੰਨੇ ਕੰਨੇ ਮੈਂ ਕੁਛ ਗੱਲ ਸੋਚਾਂ ਵੀ ਦੇਖਾਂ, ਬਰਸਾਤ ਦਾ ਮੌਸਮ ਜੇ ਅਸਾਂ ਆਉਣੇ ਵਾਲਾ ਹੈ ਨਾ, ਔਰ ਅਸਾਂ ਗੱਲਬਾਤ ਕਰ ਲਈ ਵੀ ਜੀ ਇਸ ਵਾਸਤੇ ਜੇ ਅਸਾਂ ਪਲਾਂਟੇਸ਼ਨ ਮਤਲਬ ਸਜੇ ਕਰਨੀ ਆ ਅੱਗੇ, ਇਸ ਵਾਸਤੇ ਇਸ ਟਾਈਮ 'ਤੇ ਕੰਮ ਕਰਨਾ ਚਾਹੀਦਾ ਹੈ ਨਾ,
1: ਤਿਆਰੀ
0: ਕਰਨਾ ਚਾਹੀਦੀ। ਪਰ ਇੱਕ ਸਭ ਤੋਂ ਵੱਡੀ ਗੱਲ ਕਿਆ ਹੈ ਕਿ ਪਿਛਲੇ ਕੁਛ ਵਰਸ਼ਾਂ 'ਤੇ ਅਸਾਂ ਦੇਖਾ ਦੇ ਕਿ ਬਰਸਾਤ ਇਤਨੀ ਜ਼ਿਆਦਾ ਆ ਦੀ ਵੀ ਅਸਾਂ ਜੋ ਜੇ ਅਸਾਂ ਆਪਦਾ ਦਾ ਜੇ ਅਸਾਂ ਇੱਕ ਸਮੱਸਿਆ
1: ਕਰਨਾ
0: ਹੈ ਨਾ, ਤਾਂ ਕੁਤੀ ਨਾ ਕੁਤੀ ਜੇ ਅਸਾਂ ਅਸਾਂ ਜੋ ਇਸ ਬਾਰੇ 'ਚ ਵੀ ਜਾਗਰੂਕ ਹੋਣਾ ਪਾਉਣਾ,
1: ਬਿਲਕੁਲ ਹੋਣਾ ਪਾਉਣਾ ਇਸ ਵਾਸਤੇ ਤਾਂ
0: ਹੈ ਨਾ, ਤਾਂ ਅਸਾਂ ਦੇ ਜਿਤਨੇ ਵੀ ਨਾਲੇ ਵਗੈਰਾ ਹੈ ਜਾਂ ਅਸਾਂ ਦੀ ਜੋ ਖੱਡਾਂ ਹੈ ਜਾਂ ਅਸਾਂ ਦੇ ਆਸ ਪਾਸ ਜਿਤਨੀ ਵੀ ਇਸ ਤਰੀਕੇ ਦੀ ਟ੍ਰਿਬਿਊਟਰੀਜ਼ ਹੈ, ਤਾਂ ਤਿੰਨਾਂ ਦਾ ਵੀ ਦੇਖੋ ਅਸਾਂ ਜੋ ਰੱਖ ਰਖਾਵ ਕਰਨਾ ਚਾਹੀਦਾ। ਔਰ ਖਾਸ ਕਰ ਤੀਆਂ ਜੇ ਅਸਾਂ ਦੇ ਕੋਈ ਪਾਣੀ ਦੇ ਸਰੋਤ ਹੈ, ਖੂਹ ਹੈ, ਬੌੜੀਆਂ ਹੈ, ਤਾਂ ਤਿੰਨਾਂ 'ਚ ਵੀ ਕਿਹਾ ਹੈ ਵੀ ਤਿੰਨਾਂ ਜੋ ਥੋੜ੍ਹਾ ਪ੍ਰੋਟੈਕਸ਼ਨ ਦੇਣਾ ਜ਼ਰੂਰੀ ਹੈ, ਤਾਂ ਕਿਹੜਾ ਨਹੀਂ ਹੋਵੇ ਜੀ ਖੜਾ ਨਾਲੇ 'ਤੇ ਪਾਣੀ ਜੇ ਅਸੀਂ ਆਈ ਨੇ ਤਿੰਨਾਂ ਪਰ ਜੇ ਅਸੀਂ ਆਈ ਹੈ ਔਰ ਅਸਾਂ ਦੀ ਸਾਰੀ ਜਲ ਸਰੋਤ ਜੇ ਅਸੀਂ ਖਤਮ ਹੋਈ ਜਾਣ।
1: ਬਿਲਕੁਲ ਜੀ, ਮਤਲਬ ਅਗਰ ਅਸੀਂ ਤਿੰਨਾਂ ਜੋ ਪ੍ਰੋਟੈਕਟ ਕਰਗੇ ਨਾ ਤਾਂ ਸਹਿ ਬਚੀਦੇ ਰਹਿਣੇ। ਕਹਿੰਦੇ ਇੱਕ ਗੱਲ ਮੈਂ ਹੋਰ ਸੋਚਾ ਦੀ ਸੀ ਨਾ ਵੀ ਇਤਨੀ ਜਿਹੀਆਂ ਬਰਸਾਤ ਹੁੰਦੀ ਆਹਾਂ ਇਸ ਪਾਣੀ ਆ ਜੋ ਜਿਹੀਆਂ ਬੜੀ ਦੇਰ ਇਕੱਠਾ ਨਹੀਂ ਰੱਖੀ ਪਾਉਂਦੇ ਵੀ ਆਹਾਂ ਦੇ ਪਹਿਲ ਕੇ ਜਿਹੀਆਂ ਸਿਆਣੇ ਬਜ਼ੁਰਗ ਥੇ ਹੈ ਤਲਾਬ
0: ਬਣਾਉਂਦੇ
1: ਤਾਂ ਕਿ ਸਹਿ ਬੜੇ ਲੰਬੇ ਟਾਈਮੇ ਤੱਕ ਸਹਿ ਪਾਣੀ ਜੀ ਐਸਾ ਚੱਲਦਾ
0: ਰਹੇ।
1: ਕਹਿੰਦੇ ਦੂਜੀ ਗੱਲ ਕਿ ਜਿਹੀਆਂ ਹੁਣ ਤਲਾਬ ਬਣਾਏ ਹੁੰਦੇ ਨਾ ਤੇ ਓੜੇ ਓੜੇ ਹੈ ਭੂਮੀ 'ਚ ਵੀ ਰਿਸਦਾ ਰਹਿੰਦਾ,
0: ਬਿਲਕੁਲ
1: ਜੀ ਹੁੰਦਾ ਨਾ ਵੀ ਬੜੀ ਵਰਖਾ ਵਰਦੀ ਤਾਂ ਸਹਿ ਉੱਪਰ ਉੱਪਰ ਹੀ ਹੁੰਦਾ ਪਾਣੀ ਜ਼ਮੀਨਾਂ 'ਚ ਤਾਂ ਰਸਦਾ ਨਹੀਂ ਹੈ, ਤਾਂ ਜਿਹੜਾ ਭੂਮੀਗਤ ਜਲ ਸਤਰ ਹੈ ਨਾ ਜਿਹਨਾਂ ਤਲਾਬਾਂ ਤੇ ਵਧਦਾ ਥਾ, ਇਹਦਾ ਜੇ ਵੀ ਹਾਂਜੀ ਕੁਛ ਸੋਚਣਾ ਚਾਹੀਦਾ ਜਿਹੀਆਂ ਤਲਾਬ ਜੇ ਆਹਾਂ ਦੇ ਪਹਿਲ ਕੇ ਤੇ ਇਹਨਾਂ ਦੀ ਸਾਫ਼ ਸਫਾਈ ਕਰਨਾ ਚਾਹੀਦੀ।
0: ਮੈਂ ਦੇਖੋ ਤੁਹਾਨੂੰ ਬੜੀ ਅੱਛੀ ਗੱਲ ਰੱਖੀ, ਔਰ ਜਿਤਨੇ ਵੀ ਆਹਾਂ ਦੇ ਸ਼ੋਤਾ ਹੈ ਗਾਓਂ 'ਚ ਆਹਾਂ ਦੇ ਜਿਤਨਾ ਵੀ ਪਰਿਵੇਸ਼ ਰਹਿੰਦਾ, ਤਾਂ ਹਰ ਗਾਓਂ ਪ੍ਰਤੀ ਜੇ ਅਸੀਂ ਇੱਕ ਪੁਰਾਣੇ ਤਲਾਬ ਹੁੰਦੇ ਹੀ ਥੇ ਹੈ ਨਾ, ਤਾਂ ਇਹਨਾਂ ਦਾ ਜੀਰੋਣਧਾਰ ਜ਼ਰੂਰ ਕਰਨਾ ਚਾਹੀਦਾ।

0: ਖਾਲੀ ਕਰਨੇ ਤੀ ਨਾ ਜੋ ਜੇ ਅਸੀਂ ਦੁਬਾਰਾ ਆਹ ਜੋ ਤਿਆਰ ਕਰਨਾ ਚਾਹੀਦਾ ਤਾਂ ਕਿ ਬਰਸਾਤ ਦਾ ਪਾਣੀ ਤੀਸ 'ਚ ਇਕੱਠਾ ਹੋਏ ਔਰ ਸਰ ਜੇ ਤੁਸੀਂ ਗੱਲ ਕੀਤੀ ਵੀ ਭੂਮੀਗਤ ਜਲ ਹੈ ਤੀਸ ਦਾ ਸਤਰ ਵੀ ਬੜੇ ਹੈ ਨਾ ਔਰ ਕੋਸ਼ਿਸ਼ ਕਰਨੇ ਇਹ ਵੀ ਕਰਨਾ ਚਾਹੀਦੀ ਵੀ ਆਹ ਜੋ ਮਿਲੀ ਜੁਲੀ ਨੇ ਸਾਰਾ ਕੰਮ ਕਰਨਾ ਚਾਹੀਦਾ ਹੈ ਨਾ ਕਿਉਂਕਿ ਆਹ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਨਾ ਜੀ
1: ਬਿਲਕੁਲ ਜੀ ਭਾਈ ਦੇਖਾ ਨਾ ਮਿਲੀ ਜੁਲੀ ਨੇ ਕੰਮ ਕਰਨ ਦਾ ਫਾਇਦਾ ਵੀ ਹੁੰਦਾ ਮਿਲੀ ਜੁਲੀ ਕਰਨੇ ਜੇ ਅਸਰ ਰੌਣਕ ਵੀ ਲੱਗਦੀ ਕਹਿੰਦੇ ਕੰਮ ਵੀ ਛੋੜ ਹੁੰਦਾ
0: ਬਿਲਕੁਲ ਤੂੰ ਠੀਕ ਲਾਇਆ ਤਾਂ ਹੁਣ ਇਹ ਗੱਲਾਂ ਬਾਤਾਂ ਦੇ ਕਰਨੇ ਹੁਣ ਟਾਈਮ ਜੇ ਅਸੀਂ ਅਗਰ ਹਾਂ ਦੇਖਿਆ ਜਾਏ ਤਾਂ ਇਸ਼ਾਰਾ ਕਰਾ ਦੇ ਵੀ ਹੁਣ ਆਹ ਇਸ ਕਾਰਜਕ੍ਰਮ ਦਾ ਸਮਾਂ ਇੱਥੇ ਹੋਣੇ ਵਾਲਾ ਹੈ ਤਾਂ ਆਪਣੇ ਸ਼ਰੋਤਾਓਂ ਤੇ ਵੀ ਇਸ ਕਾਰਜਕ੍ਰਮ ਤੇ ਲੈਂਦੇ ਵਿਦਾ ਔਰ ਇੱਕ ਵਾਰ ਫਿਰ ਸਾਰਿਆਂ ਜੋ ਪਿਆਰ ਭਰਾ ਨਮਸਕਾਰ।